0: जनगणना 2027 को सफल बनाना हम सबकी साझी जिम्मेदारी है। जब अधिकृत प्रगणक आपके घर आए उनका परिचय पत्र और QR कोड देखकर पुष्टि जरूर करें।
1: प्रगणक डिजिटल माध्यम से जानकारी संग्रह करेंगे। आपकी सही जानकारी से भविष्य की योजनाओं के बेहतर क्रियान्वयन में मदद होती है।
0: आपकी सभी जानकारी गोपनीय रखी जाएगी। जनगणना कार्य निदेशालय राजस्थान द्वारा जनहित में जारी।
2: ਬਿਨਾਨੋ ਆਪਾਂ ਬਾਤਚੀਤ ਕਰ ਰਿਹਾ ਕਿ ਵੀ ਜਲ ਹੈ ਤੋ ਕਲ ਹੈ ਸਹੀ ਬਾਤ ਹੈ ਕਈ ਵਾਰ ਕਈਓ ਬਿਨਾਨੋ ਕਿ ਆਪਣੇ ਸਾਹਮਣੇ ਆਪਾਂ ਘਰ ਮੇ ਕਤਰਾ ਹੀ ਕਿਤਨੀ ਹੀ ਬਾਲਟੀਆਂ ਪਾਣੀ ਖਰਚ ਕਰਦੇ ਆਪ ਕਸ਼ਾ ਕਿ ਆਪਾਂ ਦੇਖਾ ਕਿ ਆਪਣਾ ਘਰ ਕੀ ਜੋ ਨਲਕੀ ਟੂਟਿਆ ਹੈ ਵੇ ਖਰਾਬ ਪੜੀ ਹੈ ਟਪ ਟਪ ਟਪ ਟਪ ਰਾਤ ਮੈਂ ਦਿਨ ਮੈਂ ਵੇ ਪਾਣੀ ਬਈ ਬੂੰਦ ਬੂੰਦ ਪਾਣੀ ਤੋਂ ਗਿਰੀ ਹੋ ਕਾਈ ਫਰਕ ਪੜ ਰਹੀ ਹੋ ਲੇਕਿਨ ਯਦਿ ਆਪ ਨੀਚੇ ਬਾਲਟੀ ਲਗਾਓ ਔਰ ਫਿਰ ਦੇਖੋ ਦੇਖੋ ਕਿਤਨੀ ਬਾਲਟੀ ਭਰ ਜਾਵੇ ਇੱਕ ਦਿਨ ਮੈਂ ਤੋ ਇਨ ਸਭ ਛੋਟੀ ਛੋਟੀ ਬਾਤਾਂ ਕੋ ਵੀ ਆਪਾਂ ਨੇ ਧਿਆਨ ਰੱਖਣਾ ਚਾਹੀਦਾ ਅਬ ਆਪਾਂ ਕਾਈ ਕਰਾਂ ਕਿ ਯਦਿ ਆਪਾਂ ਬਾਹਰ ਗਿਆ ਕਈ ਪਾਣੀ ਫੇਰ ਰਹੇ ਹੋ ਤਾਂ ਆਪਾਂ ਸੋਚਿਆ ਆਪਣੋ ਕਾਈ ਜਾ ਰਹੀ ਹੋ ਭੇਵਾ ਦੋ ਲੇਕਿਨ ਇਹ ਆਪਣੋ ਹੀ ਜਾ ਰਹੀ ਹੋਏ ਆਪਣੋ ਦੇਸ਼ ਕੋ ਨੁਕਸਾਨ ਹੋ ਰਹੇ ਹੋ ਆਪਣਾ ਆਪਣਾ ਬੱਚਾ ਨੂੰ ਨੁਕਸਾਨ ਹੋ ਰਹੇ ਹੋ ਔਰ ਉਹ ਖਾਮੇ ਆ ਜੋ ਆਪਣੀ ਪੀੜਾ ਨੂੰ ਭੁਗਤਣਾ ਪੜ ਰਹੀ ਹੋਵੇ ਅੱਜ ਆਪਾਂ ਦੇਖਾ ਕਿ ਬਈ ਦੇਖੋ ਪੱਕੀ ਪੱਕੀ ਸੜਕਾਂ ਬਣ ਗਈ ਹੈ ਪਾਣੀ ਭੇਰੀ ਹੋਵੇ ਬਿਲਕੁਲ ਔਰ ਪਾਣੀ ਕਿ ਬੱਚਤ ਆਪਾਂ ਨਹੀਂ ਕਰਾਂ ਹਰ ਘਰ ਘਰ ਮੈਂ ਮੋਟਰ ਹੋ ਗਈ ਫਟਾਫਟ ਮੋਟਰ ਕੋ ਬਟਨ ਦਬਾਇਓ ਔਰ ਪਹਿਲਾਂ ਕੂਆਂ ਸੋ ਪਾਣੀ ਲੈ ਕਰ ਆਵਾ ਹਾਂ ਕਿਆ ਨਾ ਕਿ ਬੇਵੜੋ ਲੈ ਰਵਾ ਇੱਕ ਬੜੀ ਮਟਕੀ ਇੱਕ ਛੋਟੀ ਉਪਰ ਕਲਸ਼ ਲੈ ਰਵਾ ਉਹ ਪਾਣੀ ਕੋ ਲੈ ਰਵਾ ਬਹੁਤ ਹੀ ਉਹਕੋ ਸੰਚੈ ਕਰਾ ਹਾਂ ਸਮੇਂ ਸਮੇਂ ਪਰ ਉਹ ਉਪਯੋਗ ਕਰਾ ਲੇਕਿਨ ਅੱਜ ਕਹੀ ਹੈ ਦਵਾਈ ਮੋਟਰ ਆਯੋ ਪਾਣੀ ਲੇਕਿਨ ਆਪਾਂ ਦੇਖ ਰਿਹਾ ਕਿ ਜੋ ਪਾਣੀ ਕੀ ਸਤਹ ਹੈ ਜੋ ਆਪਣੀ ਜੋ ਧਰਤੀ ਕੀ ਸਤਹ ਹੈ ਉਹਮੇ ਜੋ ਪਾਣੀ ਹੈ ਉਹ ਕਿਤਨਾ ਨੀਚੇ ਜਾਤੋ ਜਾ ਰਹੀ ਹੈ ਹਰ ਸਾਲ ਆਪਾਂ ਕੋ ਇਹ ਸਮੱਸਿਆ ਕੋ ਸਾਹਮਣਾ ਕਰਨਾ ਪੜੇ ਆਪਾਂ ਯਦਿ ਬਾਹਰ ਵੀ ਜਾਵਾਂ ਆਪਾਂ ਦੇਖਾ ਕੋਈ ਪਾਰਕ ਮੈਂ ਯਦਿ ਪਾਈਪ ਲੱਗ ਰਹੀ ਹੋ ਫੂਟ ਰਹੀ ਹੋ ਤਾਂ ਉਹ ਕੋ ਆਪਾਂ ਕੇਵਾ ਜਾਂ ਆਪਾਂ ਬੰਦ ਕਰ ਸਕਾ ਤੋ ਕਰਾਂ ਕੋਈ ਟੂਟੀ ਖੁੱਲੀ ਤੋ ਉਹ ਕੋ ਵੀ ਆਪਾਂ ਦੇਖਾਂ ਤੋ ਆਸ ਪਾਸ ਕੋ ਜੋ ਆਪਣਾ ਵਾਤਾਵਰਣ ਹੈ ਉਹ ਕੋ ਵੀ ਆਪਾਂ ਨੇ ਦੇਖਣੀ ਚਾਹੀਦੀ ਜਾਂ ਨਹੀਂ ਕਿ ਆਪਾਂ ਆਪਣੋ ਘਰ ਪਰਿਵਾਰ ਕੋ ਕਰ ਲਿਓ ਔਰ ਆਪਣੋ ਕੰਮ ਹੋ ਗਿਓ ਜਾਂ ਆਪਣੋ ਸਭ ਕੋ ਕੰਮ ਹੈ ਜਾਂ ਆਪਣੋ ਪੀੜਨ ਕੋ ਕੰਮ ਹੈ ਬਿਨਾਂ ਨੂੰ ਆਪਾਂ ਅਵਾਰ ਜੋ ਬਾਤਚੀਤ ਕਰ ਰਿਹਾ ਹਵਾ ਹੈ ਕਿ ਬਈ ਜਲ ਹੈ ਤੋ ਕਲ ਹੈ ਇੱਕ ਸਾਥ ਸਾਥ ਜੋ ਆਪਣੇ ਅੱਜ ਕੀ ਅਨ ਜਾਣਕਾਰੀ ਹੈ ਬਿਨਾਂ ਨੂੰ ਵਾਹ ਹੈ ਕਿ ਬਈ ਜੋ ਪਲਾਸਟਿਕ ਹੈ ਉਹ ਕੋ ਆਪਾਂ ਆਪਣਾ ਜੀਵਨ ਸੋ ਬਿਲਕੁਲ ਦੂਰ ਕਰਾਂ ਬਿਨਾਂ ਨੂੰ ਪਲਾਸਟਿਕ ਆਪਣੋ ਜੀਵਨ ਕੇ ਲੀਏ ਇਤਨੋ ਖਤਰਨਾਕ ਹੈ ਕਿ ਆਪਾਂ ਅੱਜ ਰਾਜੀ ਹੋਵਾਂ ਹਾਂ ਪਲਾਸਟਿਕ ਕੀ ਚੀਜ਼ਾਂ ਮੈਂ ਸਾਮਾਨ ਲੈ ਕਰ ਆ ਰਿਹਾ ਹਾਂ ਪਲਾਸਟਿਕ ਕੀ ਜੋ ਕਟੋਰਾ ਹੈ ਔਰ ਗਿਲਾਸ ਹੈ ਔਰ ਥਾਲਿਆਂ ਹੈ ਉਨਮੇ ਆਪਣਾ ਖਾਣਾ ਖਾ ਰਿਹਾ ਹਾਂ ਭੋਜਨ ਕਰ ਰਿਹਾ ਹਾਂ ਔਰ ਪਲਾਸਟਿਕ ਕੀ ਥੈਲਾਂ ਮੈਂ ਆਪਾਂ ਸਾਮਾਨ ਲੈ ਕਰ ਆ ਰਿਹਾ ਹਾਂ ਅੱਜ ਆਪਾਂ ਦੇਖਾਂ ਤੋ ਇੱਕ ਦਿਨ ਨਹੀਂ ਦੋ ਦਿਨ ਤਿੰਨ ਦਿਨ ਹੀ ਆਪਾਂ ਕੋ ਉਹ ਜੋ ਨੁਕਸਾਨ ਹੈ ਮੈਂ ਬਹੁਤ ਹੀ ਥੋੜਾ ਦਿਨ ਮੈਂ ਆਪਾਂ ਕੋ ਨਜ਼ਰ ਆ ਜਾਵੇ ਕਿ ਪਲਾਸਟਿਕ ਆਪਣੇ ਜੀਵਨ ਲਈ ਕਿਤਨੋ ਖਤਰਨਾਕ ਹੈ ਬਿਨਾਂ ਨੂੰ ਬਾਤਚੀਤ ਤੋਂ ਆਪਾਂ ਹੋਰ ਵੀ ਆਕੇ ਜਾਰੀ ਰੱਖਾਂਗਾ ਲੇਕਿਨ ਆਪਾਂ ਚਲਾ ਮਨੋਰੰਜਨ ਕੀ ਦੁਨੀਆ ਮੈਂ ਉਹ ਮੈਂ ਸੁਣਾਉਂ ਥਾ ਨਹੀਂ ਯਾ ਪਿਆਰੋ ਸੁਖ ਲੋਕ ਗੀਤ।

ਇਹਨਾਂ ਨੂੰ ਆਪਾਂ ਇਹ ਬਾਤ ਕੋ ਜ਼ਰੂਰ ਧਿਆਨ ਰੱਖਾਂ ਕਿ ਜਦ ਵੀ ਆਪਾਂ ਸਾਗ ਸਬਜ਼ੀ ਲੈ ਬਜਾਵਾਂ ਜਾਂ ਕਾਇਮ ਵੀ ਸਮਾਨ ਲੈਕਰ ਜਾਵਾਂ ਤੋ ਆਪਾਂ ਜੋ ਪਲਾਸਟਿਕ ਕਿਥੇ ਲਈ ਉਹ ਮੈਂ ਕਤਈ ਨਹੀਂ ਲੇਵਾਂ ਕਿ ਇੱਕ ਇੱਕ ਘਰ ਸੂ ਵੀ ਯਦੀ ਆਪਾਂ ਇਹ ਅਪਣ ਲਾਂ ਤੋ ਜੋ ਪਲਾਸਟਿਕ ਹੈ ਵਾ ਆਪਣਾ ਜੀਵਨ ਸੂ ਹਮੇਸ਼ਾ ਕੇ ਲਈ ਹਟ ਜਾਓਗੇ ਕਿਉਂਕਿ ਯਦੀ ਆਪਾਂ ਬਾਜ਼ਾਰ ਜਾਵਾਂ ਔਰ ਆਪਣਾ ਥੇਲਾ ਮੈਂ ਆਪਾਂ ਸਮਾਨ ਲੇਕਰ ਆਵਾਂ ਤੋ ਜੋ ਸਮਾਨ ਹੈ ਆਪਣਾ ਥੇਲਾ ਮੈਂ ਵੀ ਰਹੇ ਸਾਥ ਮੈਂ ਆਪਾਂ ਯਦੀ ਕੋਈ ਥੇਲੀ ਫਟ ਜਾਵੇ ਤੋ ਆਪਣ ਨੁਕਸਾਨ ਹੋਵਾ ਸੂ ਵੀ ਬਚ ਜਾਵੇ ਘਰ ਮੈਂ ਵੀ ਆਪਾਂ ਇਹ ਬਾਤ ਕੋ ਧਿਆਨ ਰੱਖਾਂ ਕਿ ਜਦ ਵੀ ਆਪਾਂ ਕੋਈ ਪਲਾਸਟਿਕ ਕੋ ਸਮਾਨ ਰਖਵਾ ਕੀ ਕੋਸ਼ਿਸ਼ ਕਰਾਂ ਕੋਈ ਡੱਬਾ ਹੈ ਜਾਂ ਘਰ ਕਾ ਬਰਤਨ ਹੈ ਤੋ ਉਨਕੋ ਆਪਾਂ ਬਿਲਕੁਲ ਆਪਣਾ ਰਸੋਈ ਸੂ ਹਟਾ ਦੇ ਜਾਂ ਤੋ ਆਪਾਂ ਕਾਚ ਕਾ ਬਰਤਨ ਇਸਤੇਮਾਲ ਕਰਾਂ ਜਾਂ ਜੋ ਆਪਾਂ ਸਟੀਲ ਕਾ ਬਰਤਨ ਹੈ ਉਹਨੂੰ ਵੀ ਆਪਾਂ ਇਸਤੇਮਾਲ ਕਰ ਸਕਾਂ ਔਰ ਸਾਥ ਮੈਂ ਜੋ ਤਾਂਬਾ ਕਾ ਔਰ ਕਾਂਸਾ ਕਾ ਬਰਤਨ ਹੈ ਉਨਕੋ ਵੀ ਆਪਾਂ ਇਸਤੇਮਾਲ ਕਰ ਸਕਾਂ ਇਨ ਛੋਟੀ ਛੋਟੀ ਸੀ ਬਾਤਾਂ ਹੈ ਜਿਨ ਸੂ ਆਪਾਂ ਆਪਣਾ ਜੋ ਜੀਵਨ ਹੈ ਉਹ ਆਪਾਂ ਖਤਰਾ ਮੈਂ ਡਾਲ ਦਾਂ ਆਪਣਾ ਜੀਵਨ ਤੋਂ ਬਿਨਾਂ ਨੂੰ ਹੈ ਹੀ ਖਤਰਾ ਮੈਂ ਸਾਥ ਮੈਂ ਆਪਣਾ ਜੋ ਜੀਵ ਜੰਤੂ ਹੈ ਆਪਣਾ ਜੋ ਜਾਨਵਰ ਹੈ ਉਨਕੇ ਲਈ ਵੀ ਜੋ ਪਲਾਸਟਿਕ ਹੈ ਉਹ ਬਹੁਤ ਹੀ ਹਾਨੀਕਾਰਕ ਸਿੱਧ ਹੋਵੇ ਹੈ तो इन छोटी छोटी सी बातन को ध्यान रखकर आपा अपना पर्यावरण को बहुत ही खुशनुमा बना सका हां और आपने जो गाया जो प्लास्टिक की थैला खा जावे जो उनका कई बार तो आपा देखा कि मृत्यु तक हो जावे तो उनका जिम्मेदार आपा कई हद तक हां तो इन सब चीजों से यदि आपने बचनो है तो अपना पर्यावरण को आपन को खुशनुमा बनानो है और आपने जो आसपास को जो ਵਾਤਾਵਰਣ ਹੈ ਉਹ ਵੀ ਆਪਾਂ ਖੁਸ਼ ਰੱਖਾਂ ਔਰ ਸਵਸਥ ਰੱਖਾਂ ਔਰ ਸਾਫ਼ ਰੱਖਾਂ ਬਿਨਾਂ ਨੂੰ ਮਨ ਤੋਂ ਕਰੇ ਕਿ ਬਾਤਚੀਤ ਕਰਦਾ ਜਾਵਾਂ ਲੇਕਿਨ ਜੋ ਆਪਾਂ ਨੂੰ ਸਮਾਂ ਹੈ ਵਾ ਅਬ ਆਗੇ ਬੜਵਾ ਕੇ ਇਜਾਜ਼ਤ ਨਹੀਂ ਦੇ ਰਹੇ ਹੋ ਤੋ ਥਾਂ ਕੀ ਮਿਲਣੇ ਦੋ ਇਜਾਜ਼ਤ ਘਣੋ ਘਣੋ ਰਾਮ ਰਾਮ।